0: ਬ੍ਰਹਮ ਮੰਗਲਮ ਚਤਾਰੀ ਲੁਗਤਮਾ ਅਰਿਯੰਤਾ ਲੁਗਤਮਾ ਸਿੱਧਾ ਲੁਗਤਮਾ ਸਾਹੂ ਲੁਗਤਮਾ ਕੀ ਪੰਨਤੋ ਦਮੋ ਲੁਗਤਮੋ ਚਤਾਰੀ ਸ਼ਰਣਮ ਬਹੁਜਾਮੀ ਅਰਿਹੰਤੇ ਸ਼ਰਣਮ ਬਹੁਜਾਮੀ ਸਿੱਧੇ ਸ਼ਰਣਮ ਬਹੁਜਾਮੀ ਸਾਹੂ ਸ਼ਰਣਮ ਬਹੁਜਾਮੀ ਕੇਵਲੀ ਪੰਨਤੋ ਧਮੋ ਸ਼ਰਣਮ ਬਹੁਜਾਮੀ ਅਰਿਹੰਤੋ ਕਾ ਸ਼ਰਣਾ ਸਿੱਧੋ ਕਾ ਸ਼ਰਣਾ ਸਾਧੂਓ ਕਾ ਸ਼ਰਣਾ ਕੇਵਲੀ ਪ੍ਰਰੂਪੀ ਦਇਆ ਧਰਮ ਕਾ ਸ਼ਰਣਾ ਚਾਰ ਸ਼ਰਣਾ ਦੁੱਖ ਹਰਣਾ ਸੁਖ ਕਰਣਾ ਔਰ ਸ਼ਰਣਾ ਨਹੀਂ ਕੋਈ ਜੋ ਭਵਯ ਪ੍ਰਾਣੀ ਆਦਰੇ ਤੋ ਅਕਸ਼ਯ ਅਵਿਚਲ ਪਦੋ।
1: 8 ਤਾਰੀਖ ਸੇ ਪਰਿਸ਼ਨ ਪਰਵ ਸ਼ੁਰੂ ਹੋਣੇ ਜਾ ਰਹੇ ਹੈ। ਪਰਿਸ਼ਨ ਪਰਵ ਕੇ ਸਥਾਪਨਾ ਆਪਕੇ ਘਰ ਮੇ ਉਤਸਵ ਕੇ ਰੂਪ ਮੇ ਹੋਣੇ ਕੀ ਸਾਰੀ ਵਿਵਸਥਾਏ ਸਮਰਪਣ ਚਤੁਰਮਾਸ ਸਮਿਤੀ ਨੇ ਕੀ ਹੋਈ ਹੈ ਉਸ ਯੋਜਨਾ ਮੇ ਸਭੀ ਸੰਘੋ ਨੇ ਆਪਣੀ ਸਕ੍ਰਿਯ ਭੂਮਿਕਾ ਨਿਭਾਨੇ ਕਾ ਪ੍ਰਯਾਸ ਕਰ ਰਹੇ ਹੈ। ਆਪ ਸਭੀ ਸੇ ਆਗ੍ਰਹਿ ਹੈ ਕਿ ਇਸ ਬਾਰ ਆਪਕੇ ਘਰ ਘਰ ਮੇ ਪਰਿਸ਼ਨ ਪਰਵ ਕੀ ਆਰਾਧਨਾ ਹੋਣੀ ਹੀ ਚਾਹੀਏ। 6 ਤਾਰੀਖ ਕੋ ਪੁਰੁਸ਼ਨ ਪੁਰਵ ਕੀ ਆਰਾਧਨਾ ਕਿਉਂ ਔਰ ਕੈਸੇ ਕਰਨੀ ਪਰ ਰਵਿਵਾਰ ਕੇ ਦਿਨ ਪ੍ਰਵਚਨ 10:30 ਵਜੇ ਤੱਕ ਹੋਗਾ। ਇਸ ਬਾਤ ਕਾ ਸਭੀ ਧਿਆਨ ਰੱਖੇ। ਅਸ਼ਟਮੰਗਲ ਧਿਆਨ ਸਾਧਨਾ ਸ਼ਿਬਿਰ 4, 5, 6 ਕੋ ਸ਼ੁਰੂ ਹੋਣੇ ਜਾ ਰਿਹਾ ਹੈ। 18 ਸਾਲ ਸੇ ਅਗਲੇ ਲੋਕ ਉਸਮੇ ਸਹਭਾਗੀ ਹੋ ਸਕਤੇ ਹੈ। ਅਰਹਮ ਪੇਰੈਂਟਿੰਗ ਕਾ 2 ਸੇ 6 ਸਿਤੰਬਰ ਯਾਨੀ ਕੱਲ੍ਹ ਸੇ ਹੀ ਸ਼ਿਬਿਰ ਸ਼ੁਰੂ ਹੋਣੇ ਜਾ ਰਿਹਾ, ਰਾਤ ਕੋ 8:30 ਸੇ 10। ਮੈਨੇ ਇੱਕ ਛੋਟਾ ਸਾ ਮੇਰੇ ਲਈ ਪੋਲਿਸੀ ਬਣਾ ਕੇ ਰੱਖੀ ਹੈ, ਜਿਸ ਵੀ ਸ਼ਿਬਿਰ ਮੇ ਨਗਰ ਵਾਲੇ ਮੋਰ ਦੈਨ 100 ਆਏਗੇ ਉਸ ਸ਼ਿਬਿਰ ਕੋ ਮੈਂ ਕੰਡਕਟ ਕਰੂੰਗਾ, ਜਿਸ ਮੇ 100 ਨਹੀਂ ਆਏਗੇ ਉਸਕੋ ਟੀਚਰ ਕੰਡਕਟ ਕਰੇਗੇ। ਸ਼ਿਬਿਰ ਹੋਗਾ, ਸ਼ਿਬਿਰ ਨਹੀਂ ਹੋਗਾ ਐਸਾ ਨਹੀਂ, ਸ਼ਿਬਿਰ ਹੋਣਗੇ। ਵੈਸੇ ਸੀਕ੍ਰੇਟ ਆਫ ਕਰਮਾ ਕਾ ਵੀ 4, 5, 6 ਕੋ ਦੁਪਹਿਰ ਮੇ 2:30 ਸੇ 3:30 ਸਾਸ ਬਹੂ ਕੇ ਲਈ ਸ਼ਿਬਿਰ ਹੈ। ਆਪ ਸਭੀ ਇਨ ਸਾਰੇ ਸ਼ਿਬਿਰੋ ਕੇ ਤਰਫ ਧਿਆਨ ਦੇ। ਆਜ ਕੇ ਪਚਕਾਨ 27 ਉਪਸ ਇੱਕ ਮਿੰਟ ਖੜੇ ਰਹਿੰਦੇ ਜਾਂ ਲਲਿਤ ਬਹੁ ਬਾਬੂ ਸਿੰਘ 27 ਉਪਸ ਗੂਗਲੇ ਪਰਿਵਾਰ
0: 56 ਮਤਮ ਦਿਵਿਯਮ ਪਿਆਰ ਮਨਤਨਾ ਭਗਿਨਮ ਸਹਸਾ ਕਰਿਣਮ ਮੋਹਤ੍ਰਣ ਸਵਸਮਾਈ ਉਤਿਆ ਕਰਨ ਉਸਰੇ ਉਸੇ
1: 27 ਉਪਾਸ ਕੇ ਪਚਕਾਨ ਲੈਣੇ ਵਾਲੇ ਕੋ 8 ਪਰ ਸ਼ੁਰੂ ਕਰ ਕਰਕੇ ਮਾਸ ਕਮਨ ਕੇ ਤਰਫ ਬਢਨੇ ਵਾਲੇ ਕੋ
2: ਧੰਨਵਾਦ।
1: ਔਰ ਬੜੀ ਬਾਤ ਹੈ ਆਰਤੀ ਬਹਿਨ ਕੀ, ਪਿਛਲੇ 27 ਦਿਨੋਂ ਸੇ ਉਹ ਗੁਰੂ ਚਰਨੋਂ ਮੇ ਹੀ ਹੈ, ਰਾਹੁਰੀ ਸੇ ਹੈ, ਲੇਕਿਨ ਤਪੱਸਿਆ ਕੇ 8 ਕੇ ਲਈ ਆਈ, 8 ਸੇ 11 ਪਰ, 11 ਸੇ 15 ਪਰ, ਔਰ ਅਬ 27 ਔਰ ਮਾਸਕ ਮਨ ਕੀ ਤਰਫ ਕਦਮ ਉਸਕੇ ਬੜ ਰਹੇ ਹੈ। ਬਹੁਤ ਬਹੁਤ ਵਧਾਈ। ਅੱਜ ਕਾ ਏਕਾਸਨ
0: ਗੁਰਦੇਵ ਕੀ ਆਗਿਆ ਹੋ ਗਈ ਸੂਰਿਆ ਏਕਾਸਨ ਮਜਗਾਵੀ ਤਿਵਿਆਮ ਪਿਆਰ ਮਨਤਨਾ ਵਗਿਨਾ ਸਰਸ ਕਰ ਮਤਰ ਉਸ।
1: ਅੱਜ ਕਾ ਆਇਮਬਿਲ
0: ਆਇਮ ਬਿਲ ਗੁਰਦੇਵ ਕਿਆ ਕਿ ਹੋ ਗਏ ਸ੍ਰੀ ਆਇਮ ਬਿਲੰਬ ਚੁਕਾਮੀ ਵਿਗੇ ਵਿਗਲ ਗਏ ਸਨ ਸਿੱਟੇ ਨੇ ਕਿਲੇ ਵਾਲੇ ਉਨ ਸਸ ਕਰਨ ਮਹਤਰ ਕਰਨ ਸਬਸ ਮਾਈ ਵਤਿਆ ਕਰਨ ਉਸ ਸ੍ਰੀ ਉਸ।
1: ਅੱਜ ਕਾ ਉਪਵਾਸ
0: ਗੁਰਦੇਵ ਕੀ ਆਗਿਆ ਹੋ ਗਏ ਸ੍ਰੀ ਅਵਟੰਬ ਚੁਕਾਮੀ ਤਿਵਿਯਮ ਪਿਆਰ ਮਨ ਅਤਨਾ ਵਗਿਨ ਸਸ ਕਰਨ ਮਹਤਰ ਕਰਨ ਸਬਸ ਮਾਈ ਵਤਿਆ ਕਰਨ ਉਸ ਸ੍ਰੀ ਉਸ।
1: ਅੱਜ ਕਾ ਬਿਆਸਨਾ ਅੱਜ ਕਾ ਬਿਆਸਨਾ ਬਿਆਸਨੇ ਕੀ ਤਿਆਰੀ ਸ਼ੁਰੂ ਕਰੇ ਸੋ ਲੋ ਮਨ
0: ਅਤਨਾ ਵਗਿਨ ਸਸ ਉਸ ਸ੍ਰੀ ਉਸ।
1: ਏਕਾਸਨ ਆਇਮ ਬਿਲ ਬਿਆਸਨ ਉਪਾਸ ਕਰਨ ਵਾਲੇ ਕੋ ਬਾਬੂ ਸੇਟ ਸੋਚਣਾ ਔਰ ਕੋਈ ਪਚਕਾਨ ਬਹਿਨ ਕੇ ਆ 16 ਹੈ ਨਾ, ਆ 16 ਉਪਾਸ 16 ਉਪਾਸ
0: 16 ਉਪਾਸ ਉਸ ਦਿਨ 34 ਬੱਤਮ ਤੇ ਵਿਯਮ ਪਿਆਰ ਮਨ ਇਤਨਾ ਵਗਿਨਮ ਸਹਸ ਕਰਨ ਮਤ ਉਸ ਉਸ ਮੈਂ ਉੱਤੇ ਕਰਨ ਉਸ
1: 16 ਉਪਾਸ ਕੇ ਪਚਕਾਨ ਲੈਣ ਵਾਲੇ ਕੋ
3: ਧੰਨਵਾਦ,
1: ਚੜ੍ਹਤੇ ਬੜ੍ਹਤੇ ਪਰਿਣਾਮ ਰੱਖਣ ਵਾਲੇ ਕੋ
3: ਧੰਨਵਾਦ।
4: ਸਭ ਤਪੱਸਵੀਓ ਕਾ ਸਮਰਪਣ ਚਤੁਰਮਾਸ ਸਮਿਤੀ ਹਾਰਦਿਕ ਹਾਰਦਿਕ ਅਭਿਨੰਦਨ ਕਰਤੇ ਹੈ। ਔਰ ਜੋ ਵੀ ਮਾਸ ਗਮਨ ਕੀ ਤਪੱਸਿਆ ਚੱਲ ਰਹੀ ਹੈ ਉਨਕੇ ਭਾਵਾਂ ਕਾ ਕਾਰਿਕ੍ਰਮ ਯਹੀ ਮੰਡਪ ਮੇ ਕਰਨੇ ਕਾ गुरुदेव का भी आदेश है और समर्पण चातुर्मास समिति की भी इच्छा है। और मैंने पहले भी कहा था कि जो भी मास गमन कर रहे हैं वो अपना पूर्ण नाम और मोबाइल नंबर देवे ताकि हमें उन्हें संपर्क करने में आसानी होए। और आगे पर्युषण पर्व की शुरुआत 8 तारीख से हो रही है। अभी गुरुदेव ने फरमाया है कि 6 तारीख को पूरा वे पर्युषण पर्व किस तरह से हमें मनाना है उसकी पूरी जानकारी वो आपके सामने रखेंगे। और साथ में ही प्रतिक्रमण का जो लक्ष्य है 8 दिन पर्युषण पर्व में, तो कम से कम 8 वर्ष से ऊपर 15 वर्ष तक बच्चों को जिनको प्रतिक्रमण आता है उन्हें जरूर इस प्रतिक्रमण में हिस्सा लेना है, भाग लेना है। और जिन शासन की गरिमा बढ़ानी है, हमारे सबका सौभाग्य है कि उपाध्याय जी का चातुर्मास हमें इस 2026 का मिला है। और इस चातुर्मास के अंदर बच्चों का प्रतिगमन जो होने वाला है उसमें ज़्यादा से ज़्यादा की संख्या में उपस्थिति दर्ज करा के हमें उन्हें दिखाना है कि अहिल्या नगर में भी बच्चों का प्रतिगमन शिखर प्रतिगमन होता है बच्चों का, यह सबको बताना है। यही भावना व्यक्त करते हुए जय आनंद जय महाराज।